ਨਾਲ ਤਕੱਬਰ ਫਰਿਆ ਕੂੜੇ ਕਰਦਾ ਮਾਣੇ ਮੈਂ ਹਾਂ ਚਤਰ ਸਿਆਣਾ ਸੁੰਦਰ ਸ਼ੇਰ ਆਪ ਨੂੰ ਜਾਣੇ ਆਕੜ ਆਕੜ ਚਲੇ ਕਿਸੇ ਦੇ ਨੱਕ ਤਲੇ ਨਹੀਂ ਆਣੇ ਸਾਈ ਲੋਕਾ ਜਦ ਫੂਕਾ ਨਿਕਲੇ ਆਵੇ ਹੋਸ਼ ਠਿਕਾਣੇ ਇਹ ਬੰਦਾ ਜਿੰਨਾ ਮਰਜ਼ੀ ਮਾਣ ਕਰ ਲਵੇ ਪਰ ਉਦੋਂ ਤੱਕ ਹੈ ਜਦੋਂ ਸਭ ਕੁਝ ਠੀਕ ਹੈ ਜਦੋਂ ਥੋੜੀ ਵੀ ਚੀਜ਼ ਗਲਤ ਹੋ ਜਾਵੇ ਕਹਿੰਦਾ ਜੀ ਮੈਂ ਬੜਾ ਤਕੜਾ ਹਾਂ ਬਲਵਾਨ ਹਾਂ ਪਰ ਇੱਕ ਦਿਨ ਮੰਜੇ ਤੇ ਪੈ ਜੇ ਨਿਡਾਲ ਹੋ ਜਾਂਦਾ ਹੈ ਧੰਨ ਗੁਰੂ ਤੇਗ ਬਹਾਦਰ ਮਸਾਲੋ ਆਪਣੇ ਮਨ ਵਿੱਚ ਇਹ ਰਾਗ ਸਿੰਧੀ

ਏਡੀ ਗੂੜੀ ਨੀਂਦ ਆਈ ਹੈ, ਇੱਕ ਵਾਰੀ ਪਾਸਾ ਵੀ ਨਹੀਂ ਪਾ। ਨਿਰੰਕਾਰ ਨੇ ਵਡੇਰੀ ਅਵਸਥਾ ਵਿੱਚ ਇੱਕੋ ਇੱਕ ਪੁੱਤ ਦਿੱਤਾ ਹੈ, ਪਰ ਉਸਨੂੰ ਕੋਈ ਨਾ ਕੋਈ ਰੋਗ ਲੱਗਾ ਹੀ। ਕੋਈ ਉਸਨੂੰ ਝੱਲਾ ਕਹਿੰਦਾ, ਕੋਈ ਜਵਾਨਾ ਕਹਿੰਦਾ, ਕੋਈ ਬਾਵਲਾ ਕਹਿੰਦਾ। ਮੈਂ ਚੁੱਪ ਕਰ ਗਿਆ। ਮੈਂ ਖਾਮੋਸ਼ ਹੋ ਗਿਆ। ਲੋਕਾਂ ਦੇ ਬੱਚੇ ਖੇਡਦੇ ਸਨ, ਪਰ ਮੇਰਾ ਲਾਲ ਕਦੇ ਵੀ ਨਹੀਂ ਖੇਡਿਆ। ਹੋਰ ਬੱਚੇ ਮਾਤਾ ਪਿਤਾ ਤੋਂ ਆ ਕੇ ਚੀਜ਼ਾਂ ਮੰਗਦੇ, ਪਰ ਮੇਰੇ ਨਾਨਕ ਨੇ ਮੇਰੇ ਕੋਲੋਂ ਕਦੇ ਵੀ ਕੁਛ ਨਹੀਂ। ਤਿੰਨ ਦਿਨ ਹੋ ਗਏ ਸਨ, ਪ੍ਰਸ਼ਾਦ ਨਹੀਂ ਛਕੇ। ਪਤਾ ਨਹੀਂ ਕਿਹੜਾ ਰੋਗ ਅੰਦਰ ਜਾ ਕੇ ਸੁੱਤਾ ਹੈ। ਤਿੰਨ ਦਿਨਾਂ ਤੋਂ ਮੇਰਾ ਲਾਲ ਭੋਜਨ ਪਾਇਆ ਹੈ, ਜੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭੋਜਨ ਨਹੀਂ ਛਕਿਆ ਤਾਂ ਮਮਤਾ ਦੀ ਮਾਰੀ ਹੋਈ ਮਾਂ ਮਾਤਾ ਤ੍ਰਿਪਤਾ ਨੇ ਵੀ ਮੂੰਹ ਚ ਬੁਰਕੀ ਨਹੀਂ ਪਾਈ। ਜਿਸ ਮਾਂ ਦਾ ਪੁੱਤ ਭੁੱਖਾ ਸੋ ਜਾਏ ਉਸ ਮਾਂ ਨੂੰ ਨੀਂਦ ਨਹੀਂ ਦਿੰਦੀ। ਪੁੱਤ ਸੌ ਗਿਆ ਹੈ, ਮਾਂ ਜਾ ਕੇ ਉਠਾਦੀ, ਕਾਕਾ ਭੁੱਖਾ ਕਿਉਂ ਸੌ ਗਿਆ? ਇੱਕ ਬੁਰਕੀ ਤਾਂ ਮੂੰਹ ਚ ਪਾਏ, ਮਾਂ ਦੀ ਆਂਦਰਾ ਠਰ ਜਾ। ਬੱਚਾ ਰੱਜ ਕੇ ਪ੍ਰਸ਼ਾਦ ਛਕ ਲਵੇ, ਮਾਂ ਪਹਿਲੇ ਰੱਜ। ਇਹ ਮਾਂ ਦਾ ਪਿਆਰ, ਮਾਤਾ ਪ੍ਰੀਤ ਕਰੇ ਪੁੱਤ, ਮਾਤਾ ਤ੍ਰਿਪਤ। ਇਹਨਾਂ ਖਿਆਲਾਂ, ਇਹਨਾਂ ਵਿਚਾਰਾਂ ਵਿੱਚ, ਕਿਉਂਕਿ ਮਾਤਾ ਤ੍ਰਿਪਤਾ ਹਜ਼ੂਰ ਨੂੰ ਪੁੱਤਰ ਹੀ ਸੁਣ। ਗੁਰੂ ਨਾਨਕ ਇੱਕ, ਪਰ ਵੇਖਣ ਵਾਲੀਆਂ ਵੱਖੋ ਵੱਖ। ਤ੍ਰਿਪਤਾ ਨੇ ਜਾਣਿਆ ਸੁੱਤ, ਕਾਲੂ ਨੇ ਜਾਣਿਆ ਪੁੱਤ, ਲਾਲੂ ਭਤੀਜਾ ਜਾਣਿਆ, ਮੂਲੇ ਜਾਣਿਓ ਇਹ ਜਵਾਈ, ਚੰਦੋ ਰਾਣੀ ਜਾਣੇ ਸਰਬੰਧੀ, ਜੈ ਰਾਮ ਸਾਲਾ ਜਾਣਿਆ, ਪਰ ਬੇਬੇ ਨਾਨਕੀ ਨੇ ਜਾਣਿਆ ਰੱਬ ਰੂਪ ਮੇਰੋ ਭਾਈ। ਸ੍ਰੀ ਚੰਦ ਲਕਸ਼ਮੀ ਦਾਸ, ਇਹ ਜਾਣਤ ਨਿਜਬਾਬ ਕਰ, ਰਾਏ ਬੁਲਾਰ ਕੋ ਪ੍ਰਤੀਤ ਭਲੀ ਆਈ ਹੈ। ਸ੍ਰੀ ਗੁਰੂ ਅੰਗਦ ਸਾਹਿਬ, ਇਹ ਜਾਣਤ ਅਕਾਲ ਰੂਪ ਤੇ ਮੂਰਖੋ ਨੇ ਜਾਣਿਆ ਗੁਰੂ ਨਾਨਕ, ਜਿਨ੍ਹਾਂ ਨੂੰ ਭਾਵਨਾ ਦੀ ਰੋਸ਼ਨੀ ਦੀ

ਅਸੀਂ ਕੇਵਰੀ ਆ ਕੇ ਗੁਰਦੁਆਰੇ ਆ ਕੇ ਗੁਰੂ ਸਾਹਿਬ ਅੱਗੇ ਮੱਥਾ ਵੀ ਟੇਕਦੇ ਪਰ ਮੱਥਾ ਟੇਕ ਕੇ ਵੀ ਸਾਨੂੰ ਪੂਰਨ ਵਿਸ਼ਵਾਸ ਨਹੀਂ ਆਉਂਦਾ ਤੇ ਵਿਸ਼ਵਾਸ ਆ ਜਾਏ ਤਾਂ ਹੁਕਮ ਕਿਉਂ ਨਾ ਮੰਨੀਏ ਹੁਕਮ ਨਹੀਂ ਮੰਨ ਮੱਥਾ ਜ਼ਰੂਰ ਟੇਕਦੇ ਪਰ ਹੁਕਮ ਮੱਥਾ ਟੇਕੇ ਆ ਗੁਰੂ ਮੱਥਾ ਤਾਂ ਤੇਰੇ ਅੱਗੇ ਟੇਕਾਂਗੇ ਪਰ ਤੇਰਾ ਹੁਕਮ ਨਹੀਂ ਮੰਨ ਜੇ ਹੁਕਮ ਨਹੀਂ ਮੰਨਿਆ ਤਾਂ ਜੀਵਨ ਪ੍ਰਵਾਨ ਨਹੀਂ ਜੇ ਮੱਥਾ ਟੇਕ ਦਿੱਤਾ ਫਿਰ ਪਿੱਛੇ ਕੀ ਰਹਿ ਗਿਆ ਜੇ ਮੱਥਾ ਟੇਕਿਆ ਹੈ ਤਨ ਗੁਰੂ ਦਾ ਹੋ ਗਿਆ ਫਿਰ ਜੋ ਗੁਰੂ ਕਾ ਹੁਕਮ ਹੈ ਠੀਕ ਜੇ ਗੁਰੂ ਕਾ ਹੁਕਮ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਸਤਿ ਵਚਨ ਇਹ

ਜੀ ਦੀ ਅਪਾਰ ਬਖਸ਼ਿਸ਼ ਸਦਕਾ ਅਤੇ ਟੀਸੀ ਰਿਜ ਕੰਪਨੀ ਦੇ ਸਹਿਯੋਗ ਨਾਲ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਉਸ ਦੀ ਖੁਸ਼ੀ ਵਿੱਚ ਕੁਝ ਬੀਰ ਰਸ ਦੇ ਸ਼ਬਦ ਲੈ ਕੇ ਉਹਨਾਂ ਨੂੰ ਰਾਗਾਂ ਅਨੁਸਾਰ ਮਿਊਜ਼ਿਕ ਨਾਲ ਬੀਰ ਰਸ ਵਿੱਚ ਗਾ ਕੇ ਸੰਗਤਾਂ ਨੂੰ ਭੇਟ ਕਰਦੇ ਹਾਂ। ਆਪ ਸਾਰੀਆਂ ਸੰਗਤਾਂ ਨੂੰ ਸਾਡੇ ਜਥੇ ਵੱਲੋਂ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ।

ਜਿਨ ਕਰ ਉਪਦੇਸ਼ ਗਿਆਨ ਦਿੰਦੀਆਂ ਨੇ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੂਬੇ ਸੇਵ ਨਜਾਰਿਆ, ਸਤਿਗੁਰੂ ਹੈ ਮੋਇ ਥਾਂ ਦਾ ਲੇਕਿਨ ਵਿਚਾਰਿਆ, ਕਰ ਕਿਰਪਾ ਤੁਹਾਨੂੰ।

ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਪਾਉਂਦੇ ਰਾ ਪੀੜੇ ਅੱਗੇ ਜਾਵਣਾ ਨੰਗਾ ਦੁਖ ਚਾਲਿਆ ਤਾਂ ਦੱਸੇ ਖਰਾ ਡਰਾਵਣਾ ਕਰਾ ਗੁਣਾ ਨੂੰ ਪੁੱਛਣਾ।

ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ। ਹੁਕਮ ਬਣੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਪਾਵੇ ਸੋ ਕਰੇ ਮਨ ਚਿੰਦਿਆ ਸੋ ਕਰ ਪਾਏ ਸੀ। ਤਾਂ ਕਰਕੇ

ਆਪੇ ਦੀ ਨਜ਼ਰੀ ਹੇਠ ਚਲਾਏਗਾ, ਆਪੇ ਦੇ ਵੜਿਆ ਜਾਂ ਆਪੇ ਹੀ ਕਰਮ ਕਰਾਏਗਾ। ਵੱਡੋ ਵਡਾਵੜ ਮੇਰੀ ਸਿਰੇ ਸਿਰ ਧੰਦੇ ਲਾਏਗਾ, ਨਜ਼ਰ ਮੋਟੀ ਜੇ ਕਰੇ ਸੁਲਤਾਨਾ ਕਾ ਕਰਾਏਗਾ, ਦਰ ਮੰਗਣ ਭਿੱਖ ਨਾ ਕਰੇ।

ਕਿਤਰੇ ਪੁਰਾਣੇ ਕੌਣ ਵੇਗ ਹਰਮ ਕੀ ਹਰਮ ਸਵਾਰਿਆ, ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕੱਪਾ ਸਾਰਿਆ, ਚੀਜ਼ ਕਰਮਨ ਪਾਉਂਦੇ ਹਰ ਬੂਝਣ ਨਾਹੀਂ ਹਾਰਿਆ, ਕਰ ਫਰਮਾਇਸ਼ ਕਾਇਆ ਵੇਖ ਮਹਿਲਤ ਮਰਨ ਉਸਾਰਿਆ, ਜਰ ਆਈ ਜੋ ਬਣੂ ਹਾਰਿਆ।

ਸਫਰ ਵੱਡਾ ਕਸ ਲਾਈਏ ਜੀ, ਸੁਸ ਵੱਡੀਆਂ ਵਡਿਆਈਆਂ, ਸਹਿਬ ਮੇਲੇ ਤਾਂ ਨਜ਼ਰੀਆਂ ਆਈਆਂ, ਜਾਂ ਤਸਪਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿਤ ਉੱਠੇ ਨੌ ਮਿੰਟ।

ਸਭ ਤੋਂ ਆ ਕੇ ਆਪਣਾ ਜਿਸ ਨਾ ਹੀ ਸੋਚਣ ਕੱਢੀਏ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ, ਜਾ ਰਹਿਣਾ ਨਾ ਹੀ ਐਸ ਜਗਤਾਂ ਕਾ ਇੱਕ ਕਰ ਵਹੰਡੀਏ, ਬੰਦਾ ਕਿਸੇ ਨਾ ਖੜੇ ਹੋ ਜੁਟੀਏ ਮੋਹ ਨਾ।

ਤੇਹੀ ਕਹਿਣਾ ਕਿਉਂ ਕਲਾਪੇ ਹੀ ਤੇ ਧਾਰੀਏ ਦੇਖੇ ਕੀਤਾ ਆਪਣਾ ਤਰਕ ਚੀ ਪੱਕੀ ਸਾਰੀਏ ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀਏ ਜਿਸਕੇ ਤੀ ਪ੍ਰਾਣ ਹੈ ਤੋ ਸਾਹਿਬ ਮਨੋ ਸਾਰੀਏ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸੋਚੀ।

ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ ਸੇਵਕ ਕੋ ਗੁਰੂ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਵਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੇ ਆਪਸ ਕੋ ਕਰ ਕਛ ਨ ਜਨਾਵੈ ਹਰ ਹਰ ਨਾਮ ਰਹਿ ਸਦ ਧਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਖ ਬਾਰ ਗੁਰ ਕੋ ਬਲ ਜਾਓ ਸਰਮ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕ ਆਪ ਨਹੀਂ ਕਛ ਪਰਮ ਸਹਸ ਸਿਆਨ ਪੱਲੇ ਅਨ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸਨ ਅਪੇਖਤ ਪੁਨੀਤ ਪਰਸਰ ਚਰਨ ਗਤ ਨਿਰਮਲ ਰੀਤ ਪੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਆਕਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅਖੋ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਿਸ ਲਏ ਮਿਲਾਏ ਜੇਵਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਤਹਿਤੇ ਨਾਸੇ ਤਪਤ ਮਾਹੇ ਠਾੜ ਵਰਤਾਈ ਅਨੰਦ ਪਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁ ਚੁਕਾ ਨਿਪਾਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸਕਾ ਸਾਥ ਇਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਪਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਗਾਧ।

0: ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ। ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਇਆ ਬਿਰਲਾ ਬੂਝਾ ਕੋਈ। ਭਾਈ ਇਸ ਮਾਇਆ ਨੇ ਕਈ ਸੰਸਾਰ ਵਿੱਚ ਖਾ ਲਿਆ ਪਰ ਬਾਬਾ ਜੀ ਉਚਾਰਨ ਕਰਦੇ ਨੇ ਭਾਈ ਇਹ ਜੋ ਮਾਇਆ ਹੈ ਇਹ ਸਾਥ ਜਾਣ ਵਾਲੀ ਨਹੀਂ, ਜੋ ਸਾਥ ਜਾਣ ਵਾਲੀ ਚੀਜ਼ ਹੈ ਉਹ ਹੈ ਸਿਰਫ ਨਾਮ। ਤੇ ਕਹਿੰਦੇ ਨੇ ਵੀ ਇਹ ਜਿਹੜੀ ਮਾਇਆ ਹੈ ਨਾ ਇਹਦਾ ਨਾ ਕਦੇ ਆਉਂਦਿਆਂ ਦਾ ਪਤਾ ਲੱਗਦਾ ਤੇ ਨਾ ਕਦੇ ਜਾਂਦਿਆਂ ਦਾ ਪਤਾ ਲੱਗਦਾ, ਇੱਕ ਛਲ ਹੈ। ਕਿਸ ਤਰ੍ਹਾਂ ਸਾਹਿਬ ਉਚਾਰਨ ਕਰਦੇ ਨੇ
1: ਮਾਈ ਮਾਇਆ ਛਲ ਤ੍ਰਿਣਕੀ ਅਗਨਮੇਗ ਇਛਾਇਆ
0: ਤ੍ਰਿਣਕੀ ਅਗਨ ਤ੍ਰਿਣ ਆਖਦੇ ਨੇ ਤੀਲੇ ਨੂੰ। ਬਾਬਾ ਜੀ ਕਹਿੰਦੇ ਨੇ ਜਿਸ ਤਰ੍ਹਾਂ ਤੀਲੇ ਨੂੰ ਅੱਗ ਲਗਾ ਦਿੱਤੀ ਜਾਏ ਤੇ ਫਲ ਨਹੀਂ ਗਿਣੇ ਜਾਂਦੇ, ਸੜਕੇ ਸੁਆਹ ਹੋ ਜਾਂਦੇ। ਮੇਘ ਕੀ ਛਾਇਆ, ਮੇਘ ਬੱਦਲ ਅਸਮਾਨ ਤੇ ਛਾਇਆ ਹੋਇਆ ਬੱਦਲ, ਜਿਸ ਤਰ੍ਹਾਂ ਆਕਾਸ਼ ਤੇ ਮੰਡਲਾ ਕੇ ਆਉਂਦਾ ਬਰਸ ਕੇ ਚਲਾ ਜਾਂਦਾ ਪਤਾ ਨਹੀਂ ਲੱਗਦਾ, ਇਸੇ ਤਰ੍ਹਾਂ ਬਾਬਾ ਜੀ ਕਹਿੰਦੇ ਨੇ ਵੀ ਮਾਇਆ ਦਾ ਵੀ ਨਹੀਂ ਪਤਾ ਲੱਗਦਾ।

ਮਾਇਆ ਹੈ। ਕਿਸੇ ਕੋਲ ਮਾਇਆ ਆ ਜੇ ਤੇ ਸੰਭਾਲ ਵੀ ਹਰ ਕੋਈ ਸਕਦਾ, ਹਰ ਕੋਈ ਮਾਇਆ ਨੂੰ ਸੰਭਾਲ ਨਹੀਂ ਸਕਦਾ। ਬਾਬਾ ਜੀ ਉਚਾਰਨ ਕਰਦੇ ਨੇ ਜਿਹਦੇ ਕੋਲ ਜ਼ਿਆਦਾ ਮਾਇਆ ਆ ਜਾਏ, ਪਰ ਮਾਇਆ ਦੇ ਨਾਲ ਨਾਲ ਉਹਦੇ ਮਨ ਦੇ ਵਿੱਚ ਗਰੀਬੀ ਵੀ ਹੋ ਜਾਏ ਤੇ ਬਹੁਤ ਵਧੀਆ ਗੱਲ। ਪਰ ਬਹੁਤ ਮੁਸ਼ਕਿਲ ਐਸੇ ਇਨਸਾਨ ਮਿਲਦੇ ਨੇ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਮਾਇਆ ਦੇ ਨਾਲ ਗਰੀਬੀ ਨਾਮ ਅੰਮ੍ਰਿਤ ਵੇਲੇ ਦਾ ਜਾਗਣਾ ਹੋਵੇ। ਪਰ ਕਈ ਤਾਂ ਇਨਸਾਨ ਮਾਇਆ ਦੇ ਵਿੱਚ ਐਸਾ ਗਫਲਤ ਹੋ ਜਾਂਦੇ ਨੇ ਕਿ ਰੱਬ ਤੋਂ ਵੀ ਬੇਮੁਖ ਹੋ ਜਾਂਦੇ, ਨਾਸਤਿਕ ਬਣ ਜਾਂਦੇ ਨੇ। ਹਜ਼ੂਰ ਉਚਾਰਨ ਕਰਦੇ ਨੇ।

ਸਿਰ ਲੱਭ ਫਿਰ ਅਜਰੀਫ ਸ਼ਰੀਫ ਗਏ ਅਜਬੇ ਫਰੀਦ ਸਾਹਿਬ ਗੁਰੂ ਨਾਨਕ ਸਾਹਿਬ ਵੀ ਪਾਕ ਪਟਨ ਗੁਰੂ ਨਾਨਕ ਸਾਹਿਬ ਨੂੰ ਫਰੀਦ ਸਾਹਿਬ ਮਿਲੇ ਆਪੋ ਚ ਨੀ ਗੱਲਾਂ ਹੋਈਆਂ ਇਤਾਦੀ ਤੇ ਕਲਾਮ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਚ ਆਏ ਜਦੋਂ ਮੁਰਸ਼ਦ ਧਾਰਨ ਵਾਸਤੇ ਮੁਰਸ਼ਦ ਨੇ ਕਿਹਾ ਅੱਛਾ ਤੂੰ ਆ ਗਿਆ ਬੜੇ ਪਿਆਰ ਨਾਲ ਸੇਵਾ ਕੀਤੀ ਔਰ ਸੇਵਾ ਇੱਕੋ ਹੀ ਲੱਗੀ ਕਿ ਤੂੰ ਇਸ਼ਨਾਨ ਹੀ ਕਰਾਉਣਾ ਲੱਕੜਾਂ ਸਵੇਰੇ ਬਾਲਣੀਆਂ ਅੱਗ ਬਾਲ ਕੇ ਮੁਰਸ਼ਦ ਨੂੰ ਇਸ਼ਨਾਨ ਕਰਾਉਣਾ ਉਹਨਾਂ ਫਿਰ ਹੁਜਰੇ ਚ ਜਾਣਾ ਇਬਾਦਤ ਵਾਸਤੇ ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ 12 ਸਾਲ ਲਾਏ ਵਿਆਸਾ ਤੋਂ ਜਲ ਲਿਆਂਦਾ ਗੁਰੂ ਅੰਗਦ ਸਾਹਿਬ ਨੂੰ ਇਸ਼ਨਾਨ ਕਰਾਇਆ ਗੁਰੂ 36 ਸਾਲ ਦਾ ਔਰ ਚੇਲਾ 62 ਸਾਲ ਦਾ ਸਿਰਫ ਇੱਕ ਗੁਰੂ ਧਾਰਨ ਵਾਸਤੇ ਇੰਨੀ ਸੇਵਾ ਜੇ ਡਿੱਗ ਵੀ ਪਏ ਖੱਡੀ ਵਿੱਚ ਜਲਾਈ ਨੇ ਕਿਹਾ ਜਲਾਈ ਨੇ ਪੁੱਛਿਆ ਇਹ ਕੌਣ ਹੈ ਜਲਾਈ ਕਹਿਣ ਲੱਗੀ ਅਮਰੂ ਨੂੰ ਥਾਵਾਂ ਜਿਹਨੂੰ ਕਿਤੇ ਥਾਂ ਹੀ ਨਹੀਂ ਪਰ ਗੁਰੂ ਅਮਰਦਾਸ ਜੀ ਕਹਿਣ ਲੱਗੇ ਮੈਂ ਤੇ ਮੁਰਸ਼ਦ ਵਾਲਾ ਤੇ ਥਾਂ ਵਾਲਾ ਕਮਲੀਏ ਤੇਰਾ ਹੀ ਕੋਈ ਨਹੀਂ ਮੈਂ ਬੇਨਤੀ ਕਰਾਂ 12 ਸਾਲ ਦੀ ਭਗਤੀ ਬਹੁਤ ਹੈ ਪਰ ਮਾਂ ਨੇ ਕਿੰਨੇ ਸਾਲ ਲਵਾਏ ਪੱਕਿਆ ਕਰਨ ਵਾਸਤੇ ਸਟੂਡੈਂਟ ਇੱਕ ਸਬਕ ਨੂੰ ਰੋਜ਼ਾਨਾ ਰਿਪੀਟ ਕਰਦਾ ਪਰ ਮਾਸਟਰ ਕਹਿੰਦਾ ਫੇਰ ਪੜ੍ਹ ਹੈਰਾਨ ਹੁੰਦਾ ਕਿਉਂ ਪੜਾਉਂਦਾ ਮਾਸਟਰ ਦਾ ਮਤਲਬ ਹੁੰਦਾ ਜਦੋਂ ਕਿਤੇ ਪਰਚਾ ਦੇਵੇ ਇਮਤਿਹਾਨ ਹੋਏ ਫਸਟ ਆਵੇ ਅੱਜ ਫਰੀਦ ਸਾਹਿਬ ਜੀ ਦਾ ਅਖੀਰਲਾ ਸਮਾਂ ਸੀ ਇਹਨਾਂ 12 ਸਾਲ ਹੋਰ ਲਾਏ ਅੱਜ ਮੁਰਸ਼ਦ ਨੇ ਵੀ ਐਸੀ ਕਲਾ ਵਰਤਾਈ ਕਿ ਮੀਂਹ ਤੇ ਛੱਖਣ ਤੇ ਲੱਕੜਾਂ ਵੀ ਭਿੱਜ ਗਈਆਂ ਔਰ ਡੱਬੀ ਵੀ ਕੋਈ ਤੇ ਫਰੀਦ ਚਾਤ ਮਾਰੀ ਵਿੰਡੋ ਖੋਲ ਕੇ ਬਾਰੀ ਖੋਲ ਕੇ ਗਲੀਆਂ ਵਿੱਚ ਚਿੱਖੜਾ ਤੇ ਮੀਂਹ ਵਰ ਰਿਹਾ ਗੰਗਾ

ਭੁੱਖ ਲੱਗਦੀ ਅਸੀਂ ਖਾ ਲੈਂਦੇ ਹਾਂ, ਨੀਂਦ ਆਉਂਦੀ ਅਸੀਂ ਸੌ ਲੈਂਦੇ ਹਾਂ, ਪਿਆਸ ਲੱਗਦੀ ਅਸੀਂ ਪੀ ਲੈਂਦੇ ਹਾਂ, ਬੋਲ ਚਾਲ ਲੈਂਦੇ ਹਾਂ, ਹੋਰ ਜੋ ਸਰੀਰ ਦੇ ਫੰਕਸ਼ਨ ਹਨ ਅਸੀਂ ਉਹ ਕਰ ਲੈਂਦੇ ਹਾਂ, ਪਰ ਸਾਨੂੰ ਇਸ ਵਹੀਕਲ ਦਾ ਕੋਈ ਪਤਾ ਨਹੀਂ ਹੈ ਇਹ ਕੀ ਚੀਜ਼ ਹੈ, ਇਹ ਕੀ ਚੀਜ਼ ਹੈ। ਤੁਸੀਂ ਆਪਣੀ ਯਾਤਰਾ ਕਿਵੇਂ ਸਕਸੈਸਫੁਲੀ ਅਕੰਪਲਿਸ਼ ਕਰੋ ਜਦੋਂ ਤੁਹਾਨੂੰ ਆਪਣੇ ਵਹੀਕਲ ਦੇ ਮੁਤਲਕ ਹੀ ਕੋਈ ਪਤਾ ਨਹੀਂ, ਇਹ ਕੀ ਵਸਤੂ ਕੀ ਹੈ। ਨੰਬਰ ਇੱਕ, ਦੂਸਰੀ ਗੱਲ ਇਹ ਹੈ ਜੋ ਸਾਡੇ ਜੀਵਨ ਦੇ ਵਿੱਚ ਪਰਮਾਰਥ, ਰੂਹਾਨੀਅਤ, ਆਤਮਿਕਤਾ, ਸਪਿਰਚੁਅਲਿਟੀ, ਪੀਸ ਆਫ ਮਾਇੰਡ, ਸਟਿਲਨੈਸ ਆਫ ਮਾਇੰਡ, ਕਾਮਨੈਸ ਆਫ ਮਾਇੰਡ, ਇਨਰ ਜੋਏ ਐਂਡ ਇਨਰ ਬਲਿਸ, ਇਹ ਸਭ ਕੁਝ ਜੋ ਨਹੀਂ ਆਣ ਦਿੰਦੀ, ਉਸ ਦਾ ਕਾਰਨ ਮਹਾਰਾਜ ਜੀ ਆਪਣੀ ਬਾਣੀ ਚ ਦੱਸਦੇ ਹਨ। ਅੱਜ ਦੋਵਾਂ ਉੱਤੇ ਅਸੀਂ ਜੋ ਹੈ ਦੋ ਪੁਆਇੰਟਸ ਦੇ ਉੱਤੇ ਆਪਣੀ ਵਿਚਾਰ ਜੋ ਹੈ ਉਹ ਰੱਖਾਂਗੇ। ਗੁਰੂ ਮਹਾਰਾਜ ਜੀ ਆਖਦੇ ਹਨ, ਪਿਆਰ ਨਾਲ ਬਾਣੀ ਦਾ ਪ੍ਰਮਾਣ ਸੁਣੋ, ਕਹਿੰਦੇ ਹਨ

ਐ ਨਿਚੋੜ ਕੱਢਿਆ। ਐ ਸਾਡੀ ਸਭਨਾਂ ਦੀ ਹਾਲਤ ਦਾ ਡਾਇਗਨੋਜ਼ ਹੈ ਕਿ ਅਸੀਂ ਸਾਡੇ ਜੀਵਨ ਦੇ ਵਿੱਚ ਪਰਮਾਰਥ ਕਿਉਂ ਨਹੀਂ ਲਿਆ ਸਕਦੇ, ਪਰਮਾਰਥ ਕਿਉਂ ਨਹੀਂ ਆਉਂਦਾ। ਸਾਡਾ ਜੀਵਨ ਅੰਤਰਮੁਖੀ ਜੀਵਨ, ਰੂਹ ਦੇ ਨਾਲ ਆਤਮਾ ਦੇ ਨਾਲ ਜੁੜਿਆ ਹੋਇਆ ਜੀਵਨ ਕਿਉਂ ਨਹੀਂ ਬਣਦਾ? ਉਹਦੇ ਕਹਿੰਦੇ ਕਾਰਨ ਇਹ ਹਨ, ਇੰਦਰੀ ਸਬਲ, ਜਿਹੜੀਆਂ ਇੰਦਰੀਆਂ ਹਨ, ਜਿਹੜੀਆਂ ਸੈਂਸਿਸ ਹਨ, ਇਹ ਕਹਿੰਦੇ ਬਹੁਤ ਪਾਵਰਫੁਲ ਹੋ ਚੁੱਕੀਆਂ ਹਨ। ਭਾਵ ਕਿ ਇਹ ਇੰਨੀਆਂ ਬਲਸ਼ਾਲੀ ਹੋ ਗਈਆਂ ਹਨ ਕਿ ਇਹ ਜੀਵ ਆਤਮਾ ਨੂੰ ਧੂਈ ਫਿਰਦੀਆਂ ਹਨ, ਖਿੱਚੀ ਫਿਰਦੀਆਂ ਹਨ, ਔਰ ਜੋ ਅੰਦਰ ਹੈ ਵਸਤੂ ਉਸਦੀ ਕੋਈ ਪੇਸ਼ ਨਹੀਂ ਜਾਂਦੀ। ਸਾਰੀ ਐਨਰਜੀ, ਸਾਰਾ ਟਾਈਮ ਇਹ ਇੰਦਰੀਆਂ ਹੀ ਕੰਜ਼ਿਊਮ ਕਰ ਜਾਂਦੀਆਂ ਹਨ। ਜਸਟ ਫੀਡਿੰਗ ਦੀਜ਼ ਸੈਂਸਿਸ, ਸਿਰਫ ਇਹਨਾਂ ਸੈਂਸ਼ੁਅਲ ਪਲੈਜਰਸ ਨੂੰ ਫੀਡ ਕਰਨ ਦੇ ਉੱਤੇ ਹੀ ਸਾਡਾ ਸਾਰੇ ਦਾ ਸਾਰਾ ਸਮਾਂ ਅਤੇ ਜੀਵਨ ਲੱਗਦਾ ਹੈ, ਅਤੇ ਇਹ ਇੰਨੀਆਂ ਜ਼ਿਆਦਾ ਹੈਬਚੁਅਲ ਹੋ ਚੁੱਕੀਆਂ ਹਨ। ਹਰੇਕ ਇੰਦਰੀ ਦੀ ਆਪੋ ਆਪਣੀ ਐਡਿਕਸ਼ਨ ਹੈ, ਹਰੇਕ ਇੰਦਰੀ ਦਾ ਆਪੋ ਆਪਣਾ ਸਵਾਦ ਹੈ, ਔਰ ਹਰੇਕ ਇੰਦਰੀ ਨੇ ਆਪੋ ਆਪਣੇ ਸਵਾਦ ਨੂੰ ਪੂਰਾ ਕਰਨ ਲਈ ਇਨਸਾਨ ਦੇ ਅੰਦਰ ਸ਼ੋਰ ਮਚਾਇਆ ਹੋਇਆ ਹੈ। ਅੱਖਾਂ ਨੂੰ ਹਰ ਵੇਲੇ ਕੁਛ ਨਾ ਕੁਛ ਦੇਖਣ ਨੂੰ ਚਾਹੀਦਾ ਹੈ ਐਂਟਰਟੇਨਮੈਂਟ ਕਰਨ ਦੇ ਵਾਸਤੇ, ਕੰਨ ਸੁਣੇ ਤੋਂ ਬਿਨਾਂ ਨਹੀਂ ਰਹਿ ਸਕਦੇ, ਜ਼ਬਾਨ ਜੋ ਹੈ ਬੋਲਣ ਤੋਂ ਬਿਨਾਂ ਨਹੀਂ ਰਹਿ ਸਕਦੇ, ਔਰ ਇਸ ਦੇ ਖਾਣ ਦੇ ਅਤਿਅੰਤ ਕਿਸਮ ਦੇ ਸਵਾਦ ਹਨ। ਇਹ ਸਵਾਦਾਂ ਦੇ ਨਾਲ ਜਿਹੜੀ ਹੈ ਇਤਨੀ ਗਿਝ ਚੁੱਕੀ ਹੈ ਕਿ ਜੀਵਨ ਸਾਰੇ ਦਾ ਸਾਰਾ ਸਵਾਦ ਨੂੰ ਪੂਰੇ ਕਰਨ ਦੇ ਉੱਤੇ ਹੀ ਲੱਗ ਜਾਂਦਾ ਹੈ। ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗੁਆਇਆ। ਤੋ ਸਵਾਦ ਨੂੰ ਮਹਾਰਾਜ ਨੇ ਸਭ ਤੋਂ ਪਹਿਲਾਂ ਲਿਆਂਦਾ ਹੈ, ਟੇਸਟ, ਸਵਾਦ। ਕਹਿੰਦੇ ਸਵਾਦ ਨੂੰ ਹੀ ਪੂਰਾ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਸਾਡਾ ਸਾਰਾ ਜੀਵਨ ਲੰਘਦਾ ਹੈ। ਸੋ ਜੋ ਇਹ ਅਸੀਂ ਟੇਸਟ ਡਿਵੈਲਪ ਕਰ ਲਏ ਹਨ ਅਤੇ ਇਹਨਾਂ ਦੇ ਇਤਨੇ ਆਦੀ ਹੋ ਗਏ ਹਾਂ ਕਿ ਇੰਦਰੀ ਸਬਲ, ਇੰਦਰੀਆਂ ਜਿਹੜੀਆਂ ਹਨ, ਇਹ ਤੇ ਸਨ ਤੁਹਾਡਾ ਵਹੀਕਲ ਤੇ ਡਰਾਈਵਰ ਨੇ ਇਹਨਾਂ ਨੂੰ ਇਸਤੇਮਾਲ ਕਰਨਾ ਸੀ, ਲੇਕਿਨ ਹੁਣ ਡਰਾਈਵਰ ਵੀਕ ਹੋ ਗਿਆ ਹੈ ਤੇ ਜਿਹੜਾ ਵਹੀਕਲ ਹੈ ਉਹ ਆਪਣੀ ਮਨਮਰਜ਼ੀ ਕਰਦਾ ਹੈ। ਵਹੀਕਲ ਇਜ਼ ਨਾਟ ਇਨ ਕੰਟਰੋਲ ਆਫ ਡਰਾਈਵਰ। ਇੰਦਰੀ ਸਬਲ, ਇੰਦਰੀਆਂ ਇਤਨੀਆਂ ਸ਼ਕਤੀਸ਼ਾਲੀ ਹਨ ਕਿ ਅੰਦਰਲਾ ਜੇ ਚਾਹੇ ਕਿ ਮੈਂ ਆ ਨਾ ਕਰਾਂ ਤਾਂ ਉਸਦੀ ਪੇਸ਼ ਨਹੀਂ ਜਾਂਦੀ। ਇੰਦਰੀ ਸਬਲ, ਥੋੜਾ ਜਿਹਾ ਨਿਮਕ ਘੱਟ ਹੋ ਜਾਏ ਸਬਜ਼ੀ ਚ, ਇੰਦਰੀ ਸਬਲ, ਸਵਾਦ ਟੇਸਟ ਇਤਨਾ ਵਧਿਆ ਹੋਇਆ ਹੈ, ਇਤਨਾ ਪਾਵਰਫੁਲ ਹੈ ਕਿ ਉਹ ਯਕਲਕ ਆਖੇਗਾ ਕਿ ਨਹੀਂ ਇਹ ਸਵਾਦ ਨਹੀਂ ਲੱਗ ਰਹੀ, ਇਸ ਚ ਹੋਰ ਸਵਾਦ, ਹੋਰ ਸਾਲਟ ਪਾਓ। ਕਈ ਦਫਾ ਲੜਾਈ ਵੀ ਕਰ ਪਵੇਗਾ ਕਿ ਸਹੀ ਕਿਉਂ ਨਹੀਂ ਪਾਇਆ। ਇੰਦਰੀ ਸਬਲ, ਇਹ ਸਾਡੀ ਹਾਲਤ ਹੈ, ਸਭਨਾਂ ਦੀ ਸਾਡੀ ਇਹ ਹਾਲਤ ਹੈ। ਅਸੀਂ ਘਰ ਜਾ ਕੇ ਇਸ ਉੱਤੇ ਰਿਫਲੈਕਟ ਕਰੀਏ ਕਿ ਕੀ ਸਾਡੇ ਜੀਵਨ ਦਾ ਇਹੀ ਤਲ ਹੈ ਜਾਂ ਨਹੀਂ ਹੈ। ਅਸੀਂ ਇਸਦਾ ਆਪਣੇ ਅੰਦਰੋਂ ਜਵਾਬ ਲੱਭਣਾ ਹੈ। ਮਹਾਰਾਜ ਜੀ ਕਹਿੰਦੇ ਹਨ ਇੰਦਰੀ ਸਬਲ, ਬਸ ਇੰਦਰੀਆਂ ਹੀ ਬਲਸ਼ਾਲੀ ਹੋਈਆਂ ਪਈਆਂ ਹਨ, ਇਹਨਾਂ ਨੇ ਆਪਣਾ ਸ਼ੋਰ ਮਚਾਇਆ ਹੋਇਆ ਹੈ, ਇਹਨਾਂ ਨੂੰ ਹੀ ਫੀਡ ਕਰਦਾ ਕਰਦਾ ਇਨਸਾਨ, ਇਹਨਾਂ ਨੂੰ ਹੀ ਫੀਡ ਕਰਦਾ ਕਰਦਾ ਇਨਸਾਨ ਜੋ ਹੈ ਉਹ ਆਪਣਾ ਸਾਰਾ ਜੀਵਨ ਇਹਨਾਂ ਦਾ ਗੁਲਾਮ ਬਣ ਜਾਂਦਾ ਹੈ, ਇੰਦਰੀਆਂ ਦਾ ਗੁਲਾਮ ਬਣ ਜਾਂਦਾ ਹੈ, ਸਲੇਵ ਬਣ ਜਾਂਦਾ ਹੈ। ਇੰਦਰੀ ਸਬਲ, ਨਿਬਲ ਵਿਵੇਕ ਬੁੱਧ, ਨਿਬਲ ਮੈਨੇ ਕਮਜ਼ੋਰ, ਜਿਹੜੀ ਵਿਵੇਕ ਬੁੱਧੀ ਹੈ, ਇਨਰ ਵਿਜ਼ਡਮ ਜੋ ਹੈ, ਜੋ ਗੁਰਬਾਣੀ ਦੇ ਵਿੱਚੋਂ ਆਤਮਾ ਦੇ ਨਾਲ ਜੁੜ ਕੇ ਆਤਮਾ ਦੇ ਵਿੱਚੋਂ ਰੱਬੀ ਗਿਆਨ ਪ੍ਰਗਟ ਹੋਣਾ ਹੈ, ਅੰਦਰਲਾ ਗਿਆਨ, ਕਹਿੰਦੇ ਉਹ ਬਿਲਕੁਲ ਡਿਮ ਹੈ, ਉਹ ਇਹਨਾਂ ਨੂੰ ਡਾਇਰੈਕਟ ਨਹੀਂ ਕਰਦਾ ਕਿਉਂਕਿ ਬਹੁਤ ਕਮਜ਼ੋਰ ਹੈ, ਉਹ ਹਾਲੇ ਮੈਚਿਓਰ ਨਹੀਂ ਹੋਇਆ।
اس نو اسی گیان دے نال جو ہے طاقتور نہیں بنایا کہ وہ انہاں اندریاں نو لگام پا سکے، انہاں نو کنٹرول کر سکے. اندری سبل نبل ببیک بدھ، ایز اے ریزلٹ کہندے ہن ایس کر کے تہاڈا پرمارتھ پرویش نہیں، پرمارتھ دے وچ تہاڈا پرویش ہی نہیں ہوندا. اتے میں دیکھدا ہاں میرے سامنے سنمان یوگ جو بزرگ کیرتن دے نوٹس انہاں پنکتیاں دے بناندے ہن، میں دیکھ کے بڑی خوشی ہوندی ہے کیونکہ بہت موتیاں ورگے اے گربانی دے ہیرے رتن لال ہن جو ساڈے جیون نو اتینت لوڑیندے ہن. انہاں تو ہی سانو پتہ لگنا ہے کہ اسی اپنے جیون دی یاترا جو ہے وہ کتھوں تک کیتی ہے، ساڈی حالت کی ہے. انہاں دی وچار کیتے تو بنا سانو اگاں چلن دا موقع نہیں مل سکتا. ساڈی سچویشن دسدے ہن کہ ساڈی حالت اے ہے کہ اسی اپنی اندریاں دے غلام ہو چکے ہیں. انہاں نو اسی جس پرپس لئی ورتنا ہے اس لئی اسی انہاں نو نہیں ورتدے، نہیں ورت سکدے، ساتوں نہیں ورت ہوندا. اسی صرف انہاں دے غلام ہو کے انہاں دی ہی سیوا کردے ہاں. اندری سبل بلشالی ہے، نبل ببیک بدھ، اتے جڑی ببیک بدھی ہے اندرلی گیان وچار جو ہے جو کہ انہاں نو سمجھا سکے، ڈائریکٹ کر سکے کہ نہیں اے نہیں کرنا ہے، اس نو روکنا ہے، کہندے او بڑی کمزور ہے، جس کر کے کہندے پرمارتھ وچ انٹری ہی نہیں اسی ہندے، سپیرچول لائف چ انٹری ہی نہیں ہندے، دھرم دے وچ اسی انٹری ہی نہیں ہندے. اتینت گردوارے بن جان دے باوجود بھی اسی پرمارتھ دے وچ انٹر نہیں ہندے، بلڈنگ چ انٹر ہو جانے. پرمارتھ چ انٹر ہونا ہور گل، پرمارتھ وچ اسی دخ جو ہے وہ انٹر نہیں ہندے، پرمارتھ پرویش نہیں، اس پرمارتھک رستے اتنے اسی پرویش ہی نہیں کرتے، کیونکہ اسی اندریاں دے غلام ہو چکے ہیں، اندریاں دے غلام ہو چکے ہیں. سب تو پہلا پوائنٹ جیون دی یاترا نو سفل کرنے واسطے اے وہیکل ملیا سی، اسی وہیکل دے سلیب بن گئے، اتے وہیکل دے نیرے سلیب ہی نہیں بنے، وہیکل نو بالکل خراب کر دیتا ہے، آؤٹ آف شیپ کر دیتا ہے، آؤٹ آف شیپ کر دیتا ہے. مانی جی پنکتی سنو، کہندے ہیں ایب تن چکڑو، اس تن دے وچ کہندے چکڑ مڈ، کس چیز دا؟ ایڈکشنز دا، ایڈکشنز. اتے اوہ چیزاں دے اسی ایڈکٹڈ ہو جانے ہاں جڑیاں کہ اس تن دے واسطے ڈیمیجنگ ہن. اس کر کے مہاراج جی نے اپنی بانی چاکھیا کہ اے جڑا تن ہے نا، اس دی اپنی کوئی عقل نہیں، تن نو مورکھ آکھیا ہے. اس دے اندر جو جیو آتما ہے، اس دے اندر جو گیانوان ہے، جو روشنی ہے، جے او اس نو ڈائریکٹ نہ کرے تے اس تن نو تسی جدہ مرضی گزا لو، یہ ریفیوز نہیں کرے گا. اس کر کے مہاراج جی کی بانی چ دو پنکتیاں تم سنان لگا، بہت انٹرسٹنگ ہن، بہت کمال دیا ہن. بابا جی کہندے نے اے دیہی کملی ہے، اے دیہی مورکھ ہے. پنکتیاں سنو،

0: ਸਾਰਾ ਕੁਛ ਗਵਾ ਕੇ ਇੱਥੋਂ ਫਿਰ ਚੱਲ ਪਏ, ਸਾਰਾ ਕੁਛ ਗਵਾ ਕੇ ਇੱਥੋਂ ਫਿਰ ਕਹਿੰਦੇ ਚਲੇ ਗਏ, ਅੰਦਲੇ ਤੂੰ ਜਗਤ ਦੇ ਵਿੱਚ ਆ ਕੇ ਕੀ ਪਾਇਆ, ਜੀਵਨ ਕੀ ਵਿਧਨਾ ਹੈ, ਜੀਵਨ ਦੀ ਵਿਧੀ ਹੀ ਨਹੀਂ ਆਉਂਦੀ। ਮਹਾਰਾਜ ਜੀ ਨੇ ਇਸ ਸ਼ਬਦ ਚ ਆਖਿਆ ਹੈ, ਇਹ ਤਨ ਮਾਇਆ ਪਾਇਆ ਪਿਆਰੇ, ਐ ਮੇਰੇ ਪਿਆਰੇ, ਇਸ ਤਨ ਨੂੰ ਤੂੰ ਮਾਇਆ ਦੀ ਰੰਗਣ ਦੇ ਨਾਲ ਰੰਗ ਲਿਆ ਹੈ, ਲਬੇੜ ਲਿਆ ਹੈ, ਪਾ ਚਾੜ ਦਿੱਤੀ ਹੈ। ਜਦੋਂ ਅਸੀਂ ਕਿਸੇ ਕੱਪੜੇ ਨੂੰ ਡਾਈ ਕਰਦੇ ਹਾਂ, ਪਹਿਲਾਂ ਉਸ ਨੂੰ ਪਾ ਚਾੜਦੇ ਹਾਂ ਕਿ ਰੰਗ ਪੱਕਾ ਹੋਵੇ, ਉਤਰੇ ਨਾ। ਕਹਿੰਦੇ ਇਸ ਨੂੰ ਤੂੰ ਮਾਇਆ ਦੀ ਪਾ ਚਾੜ ਦਿੱਤੀ ਹੈ, ਮਾਇਆ ਦੇ ਨਾਲ ਰੰਗ ਲਿਆ ਹੈ, ਅਤੇ ਮਾਇਆ ਦੇ ਨਾਲ ਰੰਗਿਆ ਹੋਇਆ ਤੇਰਾ ਇਹ ਤਨ ਰੂਪ ਚੋਲਾ ਜੋ ਹੈ, ਕਹਿੰਦੇ ਹਨ ਲੀਤੜਾ ਲੱਭ ਰੰਗਾਏ ਅਤੇ ਸਵਾਦਾਂ ਦੇ ਨਾਲ ਇਸ ਨੂੰ ਤੂੰ ਰੰਗ ਲਿਆ ਹੈ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ। ਐ ਮੇਰੇ ਪਿਆਰੇ, ਵਾਹਿਗੁਰੂ ਨੂੰ ਇਹ ਤੇਰਾ ਤਨ ਹੀ ਪਸੰਦ ਨਹੀਂ ਹੈ, ਇਹੀ ਪਸੰਦ ਨਹੀਂ ਹੈ, ਮੇਰੇ ਕੰਤ ਨਾ ਭਾਵੇ ਉਸਨੂੰ ਇਹ ਭਾਉਂਦਾ ਨਹੀਂ ਹੈ, ਉਸਨੂੰ ਇਹ ਪਸੰਦ ਨਹੀਂ ਹੈ। ਜਿਸ ਤਰ੍ਹਾਂ ਦਾ ਤੂੰ ਇਸ ਨੂੰ ਬਣਾ ਲਿਆ, ਜਿਸ ਤਰ੍ਹਾਂ ਦਾ ਤੂੰ ਇਸ ਨੂੰ ਗਿਝਾ ਲਿਆ, ਜਿਸ ਤਰ੍ਹਾਂ ਦੀਆਂ ਆਦਤਾਂ ਤੂੰ ਇਸ ਆਪਣੇ ਤਨ ਨੂੰ ਪਾ ਲਈਆਂ ਹਨ, ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਉੱਤੇ ਕੋਈ ਪ੍ਰਸੰਨਤਾ ਨਹੀਂ ਹੈ। ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਸੇਜੇ ਜਾਏ ਕਿ ਉਸਦੀ ਤੇ ਤੇਰੀ ਇੰਟੀਮੇਸੀ ਕਿਵੇਂ ਹੋ ਸਕਦੀ ਹੈ, ਉਸਦਾ ਤੇਰੇ ਨਾਲ ਮਿਲਣ ਕਿਵੇਂ ਹੋ ਸਕਦਾ ਹੈ, ਤੇਰੇ ਤਨ ਤੋਂ ਉਸਨੂੰ ਜੋ ਹੈ ਉਹ ਬਦਬੂ ਆਉਂਦੀ ਹੈ, ਤੇਰਾ ਤਨ ਜੋ ਮਾਇਆ ਦੇ ਨਾਲ ਦਾਗੀ ਹੋ ਚੁੱਕਾ ਹੈ, ਸਪੋਟਡ ਹੋ ਚੁੱਕਾ ਹੈ ਇਹ ਮਾਇਆ ਦੀ ਪਾਹ ਦੇ ਨਾਲ, ਅਤੇ ਗਲਤ ਕਿਸਮ ਦੇ ਅਤਿਅੰਤ ਕਿਸਮ ਦੇ ਸਵਾਦਾਂ ਦੇ ਨਾਲ ਇਹ ਇਸ ਦੇ ਅੰਦਰ ਚਿੱਕੜ ਬਣਿਆ ਹੋਇਆ ਹੈ, ਇਹ ਤਨ ਹੀ ਹਾਲੇ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਕਾਬਲ ਨਹੀਂ ਹੈ। ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸੇਜੇ ਜਾਏ, ਉਹ ਤੇਰੀ ਸੇਜ ਦੇ ਉੱਤੇ ਕਿਵੇਂ ਆਵੇ, ਤੇਰੇ ਨਾਲ ਵਸਲ ਕਿਵੇਂ ਹੋਵੇ, ਤੈਨੂੰ ਉਹ ਮਿਲੇ ਕਿਵੇਂ। ਕਹਿੰਦੇ ਹਨ ਤੂੰ ਆਪਣੇ ਤਨ ਨੂੰ ਹੀ ਨਹੀਂ ਸਮਝਿਆ। ਸਾਡੀ ਪਰਮਾਰਥਕ ਯਾਤਰਾ ਦਾ ਹਾਲ, ਸਾਡੀ ਸਪਿਰਚੁਅਲ ਲਾਈਫ ਦਾ ਇਹ ਹਾਲ ਹੈ ਕਿ ਅਸੀਂ ਆਪਣੇ ਇੰਸਟਰੂਮੈਂਟ ਨੂੰ ਹੀ ਨਹੀਂ ਸਮਝੇ ਹਾਂ। ਗੁਰੂ ਨਾਨਕ ਸਾਹਿਬ, ਸਤਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚੋਂ ਹੁਣ ਅਸੀਂ ਇਸ ਨੂੰ ਆਰੰਭ ਕਰਨਾ ਹੈ, ਜੋ ਕਿ ਅਗਲੇ ਇੱਕ ਦੋ ਦਿਨ ਇਸ ਦੀ ਵਿਚਾਰ ਚੱਲਦੀ ਰਹੇਗੀ, ਕਿ ਸਾਨੂੰ ਗੁਰਬਾਣੀ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਣੇ ਤਨ ਦੇ ਪ੍ਰਤੀ ਸਮਝਣਾ ਚਾਹੀਦਾ ਹੈ ਕਿ ਸਾਡਾ ਤਨ ਕੀ ਚੀਜ਼ ਹੈ, ਤਨ ਕੀ ਚੀਜ਼ ਹੈ ਜਿਸ ਨੂੰ ਅਸੀਂ ਦਿਨ ਰਾਤ ਵਰਤਦੇ ਹਾਂ। ਅਸੀਂ ਵੀ ਹੈਵ ਟੇਕਨ ਇਟ ਫਾਰ ਗ੍ਰਾਂਟਡ, ਪਰ ਸਾਨੂੰ ਅੱਜ ਜ਼ਰੂਰਤ ਹੈ ਕਿ ਅਸੀਂ ਗੁਰੂ ਬਾਬਾ ਜੀ, ਸਤਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚੋਂ ਜੋ ਗੁਰੂ ਸਾਹਿਬਾਂ ਨੇ ਇਸ ਤਨ ਦੇ ਪ੍ਰਤੀ ਸਾਨੂੰ ਗਿਆਨ ਬਖਸ਼ਿਆ ਹੈ ਉਹ ਸੁਣੀਏ ਅਤੇ ਸਮਝੀਏ ਕਿ ਤਨ ਕੀ ਵਸਤੂ ਹੈ। ਉਸ ਦੇ ਉੱਤੇ 13 ਨੁਕਤੇ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਮਿਲਦੇ ਹਨ, 13 ਨੁਕਤੇ। ਤੋ 13 ਦੇ 13 ਅਸਾਂ ਸੁਣਨੇ ਹਨ ਕਿ ਉਹਨਾਂ ਨੇ ਤਨ ਦੇ ਮੁਤਲਕ ਆਪਣੇ ਵਿਚਾਰ ਦਿੱਤੇ ਹਨ। ਆਓ ਮੈਂ ਆਰੰਭ ਕਰਨ ਲੱਗਾ ਹਾਂ। ਪਹਿਲਾ ਨੁਕਤਾ ਹੈ ਤਨ ਦੇ ਪ੍ਰਤੀ ਗੁਰੂ ਮਹਾਰਾਜ ਆਖਦੇ ਹਨ ਕਿ ਤੁਹਾਨੂੰ ਪਤਾ ਹੈ ਕਿ ਇਹ ਤਨ ਕੀ ਹੈ। ਕਹਿੰਦੇ ਹਨ ਨੰਬਰ 1, ਇਹ ਦੁਰਲੱਭ ਹੈ। ਦੁਰਲੱਭ ਵਸਤੂ ਉਹ ਹੁੰਦੀ ਹੈ ਜਿਹੜੀ ਦਾਤ ਨਾਲ, ਬਖਸ਼ਿਸ਼ ਦੇ ਨਾਲ ਤੇ ਮਿਲ ਜਾਏ, ਵੈਸੇ ਤੁਸੀਂ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ, ਉਹ ਦੁਰਲੱਭ ਹੈ। ਸੋ ਸਾਡੇ ਪਾਸ ਇੱਕ ਦੁਰਲੱਭ ਵਸਤੂ ਹੈ। ਦੁਰਲੱਭ ਵਸਤੂ ਉਹ ਹੁੰਦੀ ਹੈ ਜਿਸ ਦੀ ਕੋਈ ਕੀਮਤ ਨਾ ਪਾ ਸਕੇ, ਕੋਈ ਕੀਮਤ ਨਾ ਚੁਕਾਈ ਜਾ ਸਕੇ। ਸਾਡੇ ਪਾਸ ਜਿਤਨੀਆਂ ਵੀ ਚੀਜ਼ਾਂ ਹਨ ਉਹਨਾਂ ਦੀ ਹਰੇਕ ਦੀ ਕੋਈ ਨਾ ਕੋਈ ਕੀਮਤ ਹੈ, ਕਿਸੇ ਦੀ ਘੱਟ, ਕਿਸੇ ਦੀ ਜ਼ਿਆਦਾ, ਹਰੇਕ ਦੇ ਉੱਤੇ ਕੋਈ ਨਾ ਕੋਈ ਪ੍ਰਾਈਸ ਟੈਗ ਲੱਗਿਆ ਹੋਇਆ ਹੈ। ਸਾਡੇ ਪਾਸ ਉਹ ਕਿਹੜੀ ਚੀਜ਼ ਹੈ ਜਿਸ ਦੇ ਉੱਤੇ ਕੋਈ ਪ੍ਰਾਈਸ ਟੈਗ ਨਹੀਂ ਲੱਗ ਸਕਦਾ? ਉਹ ਤਨ ਹੈ ਜਿਸ ਦੇ ਉੱਤੇ ਕੋਈ ਕੀਮਤ ਨਹੀਂ ਲਗਾਈ ਜਾ ਸਕਦੀ। ਜੇ ਸਾਡੇ ਪਾਸ ਇੱਕ ਅਜਿਹੀ ਚੀਜ਼ ਹੈ ਜੋ ਜਿਸ ਦੀ ਵੈਲਿਊ ਇਤਨੀ ਹੈ ਕਿ ਉਸਨੂੰ ਇਨਵੈਲਿਊਏਬਲ ਕਹਿਣਾ ਪਏਗਾ, ਤਾਂ ਫਿਰ ਅਸੀਂ ਕਿਤਨੇ ਕੁ ਅਮੀਰ ਹੋਏ, ਕਿਤਨੇ ਕੁ ਅਸੀਂ ਅਮੀਰ ਹੋਏ ਕਿ ਸਾਡੇ ਪਾਸ ਇੱਕ ਦੁਰਲੱਭ ਵਸਤੂ ਹੈ ਜੋ ਕਿ ਬਾਈ ਦੀ ਗ੍ਰੇਸ ਆਫ ਅਕਾਲ ਪੁਰਖ ਸਾਨੂੰ ਪ੍ਰਾਪਤ ਹੋਈ। ਮਹਾਰਾਜ ਜੀ ਪਹਿਲਾ ਨੁਕਤਾ ਸਮਝਾਉਂਦੇ ਹਨ, ਇਹ ਦੁਰਲੱਭ ਹੈ, ਇਸ ਨੂੰ ਨੋਟ ਕਰ ਲੈਣਾ। ਕਹਿੰਦੇ ਹਨ
1: ਲਖ 84 ਭਰਮਤਿਆਂ ਦੁਰਲਭ ਜਨਮ ਪਾਇਓ,
0: ਲੱਖ 84 ਜੂਨ ਚ ਭਰਮਣ ਤੋਂ ਬਾਅਦ ਕਹਿੰਦੇ ਇਹ ਤੈਨੂੰ ਦੁਰਲੱਭ ਜਨਮ ਦੁਰਲੱਭ ਵਸਤੂ ਹਿਊਮਨ ਫਾਰਮ ਮਿਲੀ ਹੈ।
1: ਲੱਖ 84 ਭਰਮਤਿਆਂ

ਇਸ ਦੁਰਲੱਭ ਵਸਤੂ ਤੋਂ ਜਲਦੀ ਤੋਂ ਜਲਦੀ ਫਾਇਦਾ ਉਠਾ ਲੈ। ਉਹ ਦਿਨ ਬੜਾ ਨਜ਼ਦੀਕ ਆ ਰਿਹਾ ਹੈ ਜਿਸ ਦਿਨ ਇਹ ਦੁਰਲੱਭ ਵਸਤੂ ਤੇ ਤੋਂ ਵਾਪਸ ਲੈ ਲਈ ਜਾਏਗੀ। ਸੋ ਸਾਨੂੰ ਗੁਰਮਤ ਦੀ ਜੋ ਵਿਦਿਆ ਹੈ ਉਸ ਦੇ ਵਿੱਚ ਆਪਣੇ ਤਨ ਦੇ ਪ੍ਰਤੀ ਹਰ ਰੋਜ਼ਾਨਾ ਇਸ ਉਪਦੇਸ਼ ਨੂੰ, ਇਸ ਸਬਕ ਨੂੰ ਯਾਦ ਕਰਨਾ ਚਾਹੀਦਾ ਹੈ, ਲਿਖ ਕੇ ਸਾਹਮਣੇ ਰੱਖ ਲੈਣਾ ਚਾਹੀਦਾ ਹੈ ਕਿ ਜਿਹੜਾ ਮੇਰਾ ਤਨ ਹੈ ਇਹ ਦੁਰਲੱਭ ਹੈ, ਇਹ ਸਭ ਤੋਂ ਵੱਡੀ ਅਕਾਲ ਪੁਰਖ ਦੀ ਗਿਫਟ ਹੈ, ਮੈਨੂੰ ਇਹ ਰੱਬ ਦਾ ਸਭ ਤੋਂ ਕੀਮਤੀ ਤੋਹਫਾ ਹੈ, ਇਹ ਦੁਰਲੱਭ ਹੈ। ਕਹਿੰਦੇ ਹਨ ਕਬੀ

ਟ੍ਰੀਟ ਕਰਨਾ ਸ਼ੁਰੂ ਕਰੋ। ਕਿਵੇਂ ਕਰੋਗੇ? ਕਿਸੇ ਅਜਿਹੀ ਥਾਂ ਤੇ ਨਾ ਬੈਠੋ ਜਿੱਥੇ ਤੁਸੀਂ ਸਮਝੋ ਕਿ ਇੱਥੇ ਬੈਠਣ ਨਾਲ ਮੰਦਰ ਦੀ ਬੇਅਦਬੀ ਹੋ ਜਾਏਗੀ। ਕਿਸੇ ਐਸੇ ਮਾਹੌਲ ਚ ਨਾ ਬੈਠੋ ਜਿੱਥੇ ਕਿ ਮੰਦਰ ਨੂੰ ਨਹੀਂ ਲਜਾਇਆ ਜਾ ਸਕਦਾ, ਜੋ ਮਾਹੌਲ ਐਸ ਮੰਦਰ ਚ ਨਹੀਂ ਕ੍ਰੀਏਟ ਕੀਤਾ ਜਾ ਸਕਦਾ, ਤੇ ਜਿੱਥੇ ਉਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਇਸ ਮੰਦਰ ਨੂੰ ਵੀ ਨਹੀਂ ਲਿਜਾਇਆ ਜਾ ਸਕਦਾ। ਸੋ ਇਸ ਮੰਦਰ ਦੀ, ਐਸ ਮੰਦਰ ਚ ਗਾਲੀ ਨਹੀਂ ਦਿੱਤੀ ਜਾ ਸਕਦੀ, ਫਿਰ ਇਸ ਮੰਦਰ ਦੇ ਨਾਲ ਵੀ ਗਾਲੀ ਨਹੀਂ ਦਿੱਤੀ ਜਾ ਸਕਦੀ। ਐਸ ਮੰਦਰ ਚ ਕੌੜਾ ਨਹੀਂ ਬੋਲਿਆ ਜਾਂਦਾ, ਇਸ ਮੰਦਰ ਦੇ ਨਾਲ ਵੀ ਕੌੜਾ ਨਹੀਂ ਬੋਲਿਆ ਜਾ ਸਕਦਾ। ਐਸ ਮੰਦਰ ਚ ਲੜਾਈ ਝਗੜਾ ਨਹੀਂ ਹੋ ਸਕਦਾ, ਫਿਰ ਇਸ ਮੰਦਰ ਦੇ ਵਿੱਚ ਵੀ ਲੜਾਈ ਝਗੜਾ ਨਹੀਂ ਹੋ ਸਕਦਾ। ਇਸ ਮੰਦਰ ਨੂੰ ਲੜਾਈ ਝਗੜਾ ਕਰਨ ਲਈ ਵਰਤਿਆ ਨਹੀਂ ਜਾ ਸਕਦਾ। ਐਸ ਮੰਦਰ ਦੇ ਵਿੱਚ ਆ ਕੇ ਕੋਈ ਇਨਸਾਨ ਆਪਣੀ ਭੁੱਲ ਦੀ ਮਾਫੀ ਮੰਗ ਲੈ, ਉਸ ਨੂੰ ਮਾਫ਼ ਕਰ ਦਿੱਤਾ ਜਾਂਦਾ ਹੈ। ਸੇਮ ਪ੍ਰਿੰਸੀਪਲ ਗੋਜ਼ ਵਿਦ ਦਿਸ ਮੰਦਰ, ਦਿਸ ਟੈਂਪਲ। ਇਸ ਮੰਦਰ ਦੇ ਵਿੱਚ ਵੀ ਹਮੇਸ਼ਾ ਹੀ ਮਾਫ਼ ਕਰ ਦੇਣ ਦਾ ਪ੍ਰਿੰਸੀਪਲ ਕੰਮ ਕਰਨਾ ਚਾਹੀਦਾ, ਕਿਉਂਕਿ ਇਹ ਮੰਦਰ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ। ਅੱਜ ਤੋਂ ਬਾਅਦ ਆਪਣੇ ਸਰੀਰ ਨੂੰ ਮੰਦਰ ਸਮਝੋ। ਜਿਉਂ ਜਿਉਂ ਇਹ ਆਈਡੀਆ, ਇਹ ਥਾਟ ਡਿਵੈਲਪ ਹੁੰਦਾ ਜਾਏਗਾ, ਵੱਧਦਾ ਜਾਏਗਾ, ਤੁਸੀਂ ਦੇਖੋਗੇ ਦੇਰ ਵਿਲ ਬੀ ਸਰਟਨ ਚੇਂਜਿਸ ਇਨ ਯੂਅਰ ਬਾਡੀ। ਬਾਡੀ ਲਾਈਟ ਹੁੰਦੀ ਜਾਏਗੀ, ਰੈਡੀਐਂਟ ਹੁੰਦੀ ਜਾਏਗੀ, ਅਤੇ ਇਸ ਦੇ ਵਿੱਚ ਇੱਕ ਪਵਿੱਤਰਤਾ ਜਨਮ ਲੈ ਲੈਗੀ, ਅਤੇ ਆਹਿਸਤਾ ਆਹਿਸਤਾ ਇਹ ਮੰਦਰ ਦੀ ਤਰ੍ਹਾਂ ਹੀ ਬਣਦਾ ਜਾਏਗਾ। ਇਹ ਹੈ ਹੀ ਮੰਦਰ, ਅਸਾਂ ਇਸ ਨੂੰ ਵਿਗਾੜਿਆ ਹੈ, ਪਰ ਜਦੋਂ ਅਸੀਂ ਇਸ ਨੂੰ ਹੁਣ ਮੰਦਰ ਦੀ ਤਰ੍ਹਾਂ ਟ੍ਰੀਟ ਕਰਨਾ ਸ਼ੁਰੂ ਕਰ ਦਿਆਂਗੇ, ਆਹਿਸਤਾ ਆਹਿਸਤਾ ਇੱਕ ਦਿਨ ਉਹ ਆ ਜਾਏਗਾ ਕਿ ਅਸੀਂ ਹਰ ਵਕਤ ਮੰਦਰ ਦੇ ਵਿੱਚ ਰਹਾਂਗੇ। ਮੰਦਰ ਚੱਲਦਾ ਫਿਰਦਾ ਇੱਕ ਮੰਦਰ ਹੋਏਗਾ, ਅਤੇ ਉਸ ਤੋਂ ਅਗਲੀ ਸਟੇਜ ਜੋ ਹੈ ਕਿ ਸਾਨੂੰ ਸਾਰੇ ਹੀ ਸਰੀਰ ਮੰਦਰ ਨਜ਼ਰ ਆਉਣਗੇ, ਕਿਉਂਕਿ ਵਾਹਿਗੁਰੂ ਜੀ ਨੇ ਜਿਤਨੇ ਵੀ ਸਰੀਰ ਸਾਜੇ ਹਨ, ਮਹਾਰਾਜ ਜੀ ਨੇ ਆਖਿਆ ਹੈ ਇਹ ਮੰਦਰ ਹਨ। ਸਾਨੂੰ ਦੂਸਰਿਆਂ ਦੇ ਪ੍ਰਤੀ ਇਤਨੀ ਰੈਫਰੈਂਸ ਹੋਏਗੀ, ਇਤਨਾ ਸਤਿਕਾਰ ਹੋਏਗਾ ਕਿ ਅਸੀਂ ਹਰੇਕ ਦੇ ਸਰੀਰ ਨੂੰ ਦੇਖ ਕੇ ਇਹ ਜ਼ਰੂਰ ਯਾਦ ਰੱਖਾਂਗੇ ਕਿ ਕਾਇਆ ਮਹਿਲ ਮੰਦਰ ਘਰ ਹਲਕਾ। ਇਹ ਜਿਹੜੀ ਕਾਇਆ ਹੈ ਇਹ ਅਕਾਲ ਪੁਰਖ ਵਾਹਿਗੁਰੂ ਦਾ ਮਹਿਲ ਹੈ, ਅਕਾਲ ਪੁਰਖ ਵਾਹਿਗੁਰੂ ਦਾ ਸਾਜਿਆ ਹੋਇਆ ਮੰਦਰ ਹੈ। ਬਸ ਸਮਾਂ ਸਮਾਪਤ ਹੈ, ਕੱਲ ਅਸੀਂ ਇੱਥੋਂ ਅਗਾਂਹ ਚੱਲਾਂਗੇ। ਦੋ ਨੁਕਤੇ ਅੱਜ ਆਪ ਜੀ ਨੇ ਯਾਦ ਰੱਖ ਕੇ ਨਾਲ ਲੈ ਕੇ ਜਾਣੇ ਹਨ। ਨੰਬਰ ਇੱਕ, ਇਹ ਕਾਇਆ ਦੁਰਲੱਭ ਹੈ। ਨੰਬਰ ਦੋ, ਇਹ ਕਾਇਆ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਾਜਿਆ ਹੋਇਆ ਮੰਦਰ ਹੈ। ਅਤੇ ਤੀਸਰੀ ਚੀਜ਼ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਜਿਸ ਨੂੰ ਨੋਟ ਕਰ ਲੈਣਾ ਹੈ, ਜਿਸ ਨੂੰ ਯਾਦ ਰੱਖਣਾ ਹੈ, ਉਹ ਇਹ ਹੈ ਕਿ ਇਹ ਇੰਦਰੀਆਂ ਦੇ ਅਸੀਂ ਗੁਲਾਮ ਹੋ ਚੁੱਕੇ ਹਾਂ, ਸੈਂਸਸ ਦੇ ਅਸੀਂ ਗੁਲਾਮ ਹੋ ਚੁੱਕੇ ਹਾਂ। ਇਹਨਾਂ ਨੂੰ ਅਸੀਂ ਕਿਸੇ ਪਰਪਸ ਲਈ ਵਰਤਣਾ ਸੀ, ਪਰ ਅਸੀਂ ਇਹਨਾਂ ਦੇ ਗੁਲਾਮ ਹੋ ਚੁੱਕੇ ਹਾਂ, ਔਰ ਉਸ ਨੂੰ ਹੁਣ ਅਸਾਂ ਤਬਦੀਲ ਕਰਨਾ ਹੈ। ਭੁੱਲ ਚੁੱਕ ਦੀ ਖਿਮਾ, ਪ੍ਰੇਮ ਨਾਲ ਇਸ ਪੰਕਤੀ ਨੂੰ ਗਾਓ ਔਰ ਕੀਰਤਨ ਦੀ ਸਮਾਪਤੀ ਕਰੋ।

ਕਦੇ ਵੀ ਸੇਵਾ ਦਾ ਬੋਝ ਬੀਜ ਬੋਇਆ ਵਿਅਕਤੀ, ਪਰ ਜਿਨ੍ਹਾਂ ਨੇ ਭਾਵਨਾ ਨਾਲ ਸ਼ਰਧਾ ਭਾਵੇਂ ਕੌਡੀ ਵੀ ਅਰਪਣ ਕਰ ਦਿੱਤੀ। ਭਾਈ ਸਾਹਿਬ ਕਹਿੰਦੇ ਹਨ, ਭਾਵਨੀ ਭਗਤ ਪਾਏ ਕੌਡੀ ਅਗਰ ਪਾਗ ਰੱਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇ। ਜੇ ਭਾਵਨਾ ਨਾਲ ਗੁਰੂ ਕਾ ਸਿੱਖ ਕੌਡੀ ਵੀ ਅਰਪਣ ਕਰ ਦੇ, ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਜਦੋਂ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ, ਬੜੀ ਦੂਰੋਂ ਦੂਰੋਂ ਸੰਗਤਾਂ ਸ਼ਰਧਾ ਭਾਵਨਾ ਨਾਲ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰਨੀ। ਸੇਵਾ ਦਾ ਕੁੰਭ ਲੱਗਾ, ਪਰ ਇੱਕ ਪਿਆਰ ਵਾਲਾ ਸਿੱਖ, ਭਾਵਨਾ ਬੜੀ ਸ਼ਰਧਾ ਬੜੀ, ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਚਾਹ ਚੜ੍ਹ ਗਿਆ, ਕਿਉਂ ਨਾ ਮੈਂ ਵੀ ਚੱਲ ਕੇ ਸੇਵਾ ਕਰਾਂ। ਆ ਦੋਨੋਂ ਜਿਹੜੇ ਦੰਪਤੀ ਤਿਆਰ ਹੋਏ, ਜਦੋਂ ਤੁਰਨ ਲੱਗੇ ਤੇ ਮਨ ਵਿੱਚ ਖਿਆਲ ਆਇਆ, ਤਨ ਕਰਕੇ ਇੱਥੇ ਸੇਵਾ ਕਰਾਂਗੇ, ਮਨ ਲਾ ਕੇ ਸੇਵਾ ਕਰਾਂਗੇ, ਜੇ ਘਰ ਵਿੱਚ ਧਨ ਹੋਵੇ ਧਨ ਭੇਟਾ ਅਰਪਣ ਕਰਕੇ ਵੀ ਸੇਵਾ ਕਰ ਲਈਏ, ਤਾਂ ਕਿ ਤਿੰਨੋਂ ਸੇਵਾ ਪ੍ਰਵਾਨ ਹੋ ਜਾਣ। ਮਨ ਵਿੱਚ ਖਿਆਲ ਉਤਪਣ ਹੋਇਆ, ਘਰਵਾਲੀ ਨੂੰ ਕਿਹਾ, ਤਾਂ ਘਰ ਵਿੱਚ ਕੋਈ ਪੈਸਾ ਟਕਾ ਪਿਆ ਹੋਵੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰਕੇ ਵੀ ਮੱਥਾ ਟੇਕ ਲਈ, ਇਹ ਸੇਵਾ ਵੀ ਪ੍ਰਵਾਨ ਹੋ ਜਾਵੇ। ਘਰ ਵਾਲੀ ਨੇ ਸਤ ਬਚਨ ਕਿਹਾ, ਪਰ ਜਦੋਂ ਘਰ ਅੰਦਰ ਜਾ ਕੇ ਟੱਕਿਆ, ਕੋਈ ਪੈਸਾ ਟਕਾ ਨਾ ਮਿਲਿਆ, ਹੱਥ ਜੋੜੇ ਸਾਈ ਜੀ ਘਰ ਵਿੱਚ ਤੇ ਸੁੱਖ ਹੈ, ਭਾਵ ਘਰ ਵਿੱਚ ਕੋਈ ਪੈਸਾ ਟਕਾ ਨਹੀਂ। ਜਦੋਂ ਕੰਨਾਂ ਵਿੱਚ ਆਵਾਜ਼ ਪਈ

ਕੱਢੀ ਤੇ ਆਪਣੀ ਤਲੀ ਤੇ ਰੱਖ ਕੇ ਕਹਿਣ ਲੱਗੇ, ਉਹ ਸਿੱਖਾ ਉਹ ਕੁਰਬਾਨ ਜਾਵਾਂ ਤੇਰੇ ਤੋਂ, ਵਾਰੀ ਜਾਵਾਂ ਐਡੀ ਦੂਰੋਂ, ਐਡੇ ਪਿਆਰ ਵਿੱਚ ਕੌਡੀ ਲੈ ਕੇ ਆਇਆ। ਉਹ ਸਿੱਖਾ ਇੱਥੇ ਘਰ ਗੁਰੂ ਨਾਨਕ ਦਾ, ਇੱਥੇ ਭਾਵਨਾ ਨਾਲ ਜੇ ਕੌਡੀ ਵੀ ਅਰਪਣ ਕਰ ਦਿੰਦਾ, ਉਹਦੀ ਭੇਟਾ ਵੀ ਪ੍ਰਵਾਨ ਹੋ ਜਾਂਦੀ। ਪਰ ਸਿੱਖ ਉੱਠਿਆ, ਚਰਨਾਂ ਨਾਲ ਲਿਪਟ ਗਿਆ, ਭੁੱਬਾ ਮਾਰ ਕੇ ਰੋ ਪਿਆ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗਲਵੱਖੜੀ ਵਿੱਚ ਲੈ ਕੇ ਸੰਘਾਸਨ ਵਾਲੀ ਥਾਂ ਤੇ ਲੈ ਆਂਦਾ। ਸ਼ਾਇਦ ਕਹਿਣ ਲੱਗੇ, ਸਿੱਖਾ ਆ ਮਾਇਆ ਦਾ ਢੇਰ ਤੱਕ ਕੇ ਸ਼ਰਮਾ ਗਏ, ਆ ਤੇਰੇ ਪਿਆਰ ਅੱਗੇ ਮਾਇਆ ਦਾ ਢੇਰ ਤੁਸ਼ ਹੈ, ਆ ਤੇਰੇ ਇਸ ਕੌਡੀ ਵਿੱਚ ਪਿਆਰ ਹੈ। ਸਿੱਖਾ ਇਹ ਤੇ ਘਰ ਹੀ ਪਿਆਰ ਦਾ, ਕੋਈ ਭਾਵਨਾ ਨਾਲ ਕੌਡੀ ਵੀ ਮੱਥਾ ਟੇਕ ਦੇਵੇ, ਉਹਦੀ ਭੇਟਾ ਪ੍ਰਵਾਨ ਹੋ ਜਾਂਦੀ। ਪਰ ਸ਼ਰਤ ਹੈ ਭਾਵਨਾ, ਉਹੀ ਉਹ ਸੇਵਾ ਪ੍ਰਵਾਨ ਹੈ ਜਦੋਂ ਸੇਵਾ ਗੁਰੂ ਦਾ ਮਨ ਬਣ ਜਾਵੇ।

ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰ ਭਰ ਰਹੇ ਹੋ। ਆਓ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਪਾਵਨ ਦਰਬਾਰ 'ਤੇ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਲਾਰ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਮਲਾਰ ਮਹੱਲਾ ਪਹਿਲਾ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸਾਵਣ ਦੇ ਮਹੀਨੇ ਵਿੱਚ, ਸਾਵਣ ਭਾਦੋਂ ਦੇ ਮਹੀਨੇ ਵਿੱਚ ਜੋ ਰੁੱਤ ਦਾ ਮਹੀਨਾ, ਇਸ ਰੁੱਤ ਦੇ ਵਿੱਚ ਪਾਤਸ਼ਾਹ ਜੀ ਨੇ ਹੁਕਮ ਲਾਇਆ ਹੈ ਕਿ ਮਲਾਰ ਰਾਗ ਦੇ ਸ਼ਬਦ ਗਾਇਨ ਕਰਨੇ ਨੇ। ਅਤੇ ਮਲਾਰ ਰਾਗ, ਮੀਆਂ ਕੀ ਮਲਾਰ, ਮੇਘ ਮਲਾਰ, ਇਹ ਜਿੰਨੀਆਂ ਮਲਾਰਾਂ ਹਨ, ਜਿੰਨੇ ਮੇਘ ਰਾਗ ਹਨ, ਇਹ ਗਾਇਨ ਕਰਨੇ ਹਨ। ਤੋ ਸਤਸੰਗ ਜੀ, ਆਓ ਇਹ ਸ਼ੁੱਧ ਮਲਾਰ ਜੋ ਪਾਤਸ਼ਾਹ ਜੀ ਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਮਲਾਰ ਰਾਗ ਹੈ।

ਅੱਜ ਹੀ ਰਾਜੇ, ਇੱਕੋ ਐਸੇ ਰਾਜੇ ਜੋ 300 ਸਾਲ ਪਹਿਲੋਂ ਵੀ ਤੱਕ ਤੇ ਬੈਠੇ ਸਨ ਤੇ ਅੱਜ ਵੀ ਬੈਠੇ ਹਨ। ਇੱਕੋ ਹੀ ਰਾਜੇ ਜਿਨ੍ਹਾਂ ਉੱਤੇ 300 ਸਾਲ ਪਹਿਲੋਂ ਵੀ ਛਤਰ ਝੁੱਲ ਰਹੇ ਸਨ ਤੇ ਅੱਜ ਵੀ ਝੁੱਲ ਰਹੇ ਹਨ। ਉਹ ਰਾਜੇ ਹਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ।